ਰਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕੌਣ ਕਹਾਵੇ।

ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋ।

ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੱਲ ਲਾਂਗੇ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਐਸਾ ਜੰਮਿਆ ਨਾ ਕੋਈ ਨਾਲੇ ਬਿਲੋਈ ਨਾ ਹੈ ਨਾ ਕਿਸੇ ਦੇ ਵਿੱਚ ਦਮ ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੱਲ ਲਾਂਗੇ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਐਸਾ ਜੰਮਿਆ ਨਾ ਕੋਈ ਨਾਲੇ ਬਿਲੋਈ ਨਾ ਹੈ ਨੀ ਕਿਸੇ ਦੇ ਵਿੱਚ ਦਮ ਜਾਣੇ।